0: तै मैं कू शूली चढ़ाया तू लड़कण थ दे, तै मैं कू शूली चढ़ाया तू लड़कण थ दे, मेरे हड्डियों को तू कड़कण थ दे, इवें जलती बन बैठे नाल रक्की बांधे, पहले तू मेरी लाश को तड़पण थ दे, तै मैं कू शूली चढ़ाया तू लड़कण थ दे। वेलकम बैक, वेलकम प्रोग्राम सरायकी खुशबू दे विच हाजिर हैं जी नेमतुल्ला अराई। तो प्रोग्राम है साडा सरायकी खुशबू, प्रोग्राम सुनते रहो, मेरे नाल रहो। दोस्तों गाल थी पई है कि हाँ कल आँदी पई है देख कहरा मेरा मीठा बिरा है। हेलो हेलो,
1: अस्सलाम वालेकुम।
0: वालेकुम सलाम जनाब, चो के माँ खोज वरोरा बनु रोड टांग सलीम कटी खेल दजे द्वाड़ो लसो बंदे। अस्सलाम वालेकुम जड़े दे गहराई ना खुश आमदीद, वेलकम हर कलाए ओ बिस्मिल्लाह वाया मां
1: यारा का दरमान से इज्जत मान से दोरे डेरे कोलो बांधे दे चकरे ओला गवले
0: आ यो यो यो कल हम आता दास दास नौकर च नमतुल्ला नन को पाराम बांधे शपा तेरा का
1: गुजर तो आए जो सब बुढ़ी तरह रख रहे कोनो को बुढ़ी तरह रख रहे बस दे बोरो रे जमा हुकूमत बुढ़ाकार सर प्रोति की सही बेदर ताजा वाले
0: जेतर तो जब बुढ़ी कली ता तले वो जवान जमानिया ठीक ठाक है को टोलो मातो जो वो बुढ़ा चरंगे अगो ना वा तलाया टोल मातो जे बुढ़ा चरंगे दास चान वेले चने मतुला चरंगे टोल वो जे बुढ़ा बुढ़ा वाले जे बुढ़ी कली ता तले वो सलीम कटी खेला दा प्रोग्राम ता बंदे चरंगा लगे जी चरंगा रवान दा प्रोग्राम
1: यार प्रोग्राम खुद माशाल्लाह देर फंदा वादा को खबर दा शादे चे सल मिनट काम ही वे बजे बाद मामो रेडू बन कड़े वा पर दो मिनट काम ही भाई वे बजे वे बेखला सकरा वाले चे मासर गाग देर वो मावेलो यार तासो को गाग दा को बाले ने मतुला रही लगे तेरी जी
0: ना ने मतुला दे खैर दे चे गाग दे खुदा दे रोजी खुद दुश्मन ता हां वर के रोजी खुद देर शश आया दा रोजी ना बगैर न के जी जी जी सवाल पर बारिश हुआ या
1: सवाल पर बारिश इधर तो आयो
0: जी जी
1: कहने
0: जी
1: खबरदार से तो वर्ता है हसा यार इलाके निभा वाले लोग है।
0: हाँ बिल्कुल बिल्कुल जी ना कोशिश करू इंशाल्लाह का रब रजावे दा गाना बसर है की वाला बतर तो वाला गऊ आ सवाल पर बारिश दे न हुएला
1: यार सवाल पर बारिश से आ हम तो खाना ताव सवाल में वार दे खोरो दिमाग में पकी जी दरवाग दरवाजे उदा घट दरवाग पर की के शैला
0: ठीक सो जी बिल्कुल बाद दा प्रोग्राम आ आखिर से दा सवाल जवाब की जी आ तासो वार वो आ दा सवाल जवाब पर रशेश दओ बिल्कुल मतियुल्लाह शेगर है डॉक्टर तदाब डाले को इंशाल्लाह मिलाओ सी बिल्कुल ताबेदार सलीम खाना अलादे खुशहाल का
1: कदरमान से कदरमान।
0: हाँ दोस्तों प्रोग्राम सराय की खुशबू पश्तो वाले बड़े अच्छे प्रोग्राम में हिस्सा गिनदन जबरदस्त हिस्सा गिनदन बड़ा पसंद करते हैं भाई कल आंदी पे देखने मेरे सोने सजन कौन इन मेरे मीठे भिरा कौन इन। हेलो अस्सलाम वालेकुम। हेलो अस्सलाम वालेकुम।
2: वालेकुम सलाम
0: जी मेरा मीठा भिरा कौन है जी।
2: गुलाम अब्बास खंडोया गरा जान मोहम्मद लैया।
0: ओ लैया चू बिस्मिल्लाह बिस्मिल्लाह बिस्मिल्लाह बिस्मिल्लाह लैया ले सारा को बिस्मिल्लाह लैया ला को सारा को जी खुश आमदीद वेलकम ते बिस्मिल्लाह जी इंसान को धोखा दे के कूड़ मार के लगा वेंदा ओ केरा कूड़ है जी
2: ए वदे तो वडा कूड़ ई ते फोन ते चलदा है
0: जी
2: ए घर बैठा हो बंदा ते कोई करे ना काल भई किता वदे अबे मैं बैठा ता कोदे अबे मैं डेरे गया होता
0: जबरदस्त लयाला भाई जबरदस्त खुश रहवे बड़ा अच्छा पॉइंट है सही जी
2: जी
0: हां क्या को यार दोस्त को दुआ सलाम देवो जी
2: सारे सुनने वाले भेणी भिरावा को सलाम
0: ओ खुश रहा मैं वालेकुम सलाम जबरदस्त ए हन जी ਸਾਡੇ ਲਈਆ ਕਣ ਕਾਲ ਕੀਤੀ ਨੇ, ਬੜੇ ਦੂਰ ਕਣ ਕਾਲ ਕੀਤੀ ਨੇ, ਪਿਆਰ ਮੁਹੱਬਤ ਦੀ ਨਿਸ਼ਾਨੀ ਦਿੱਤੀ ਨੇ ਅਤੇ ਸਾਡੇ ਨਾਲ ਪਿਆਰ ਮੁਹੱਬਤ ਕੀਤਾ ਨੇ। ਬਈ ਕਾਲ ਆਉਂਦੀ ਪਈ ਦੇਖਣ ਕੌਣ ਹੀ ਮੇਰੇ ਸੋਹਣੇ ਸੱਜਣ ਭਰਾ ਕੌਣ ਹੀ ਨੇ। ਹੈਲੋ, ਅਸਲਾਮ ਵਾਲੇਕੁਮ।
3: ਵਾਲੇਕੁਮ ਸਲਾਮ।
0: ਸਰਾਇਕੀ ਖੁਸ਼ਬੂ ਐਫ ਐਮ ਰੇਡੀਓ ਟਾਂਕ। ਮੇਰੇ ਮਿੱਠੋ ਭਰਾ ਕੌਣ ਹੈ, ਆਪਣਾ ਨਾਂ ਸੋਹਣਾ ਨਾਂ ਦੱਸੋ ਵੀ ਆ। ਕੋਟ ਦੌਲਤ ਜੀ ਕੌਣ ਜੀ? ਸਖੀ ਜਾਨ ਕੋ ਬਿਸਮਿਲਾ, ਸਤ ਬਿਸਮਿਲਾ, ਕਰੋੜਾਂ ਬਿਸਮਿਲਾ ਜੀ ਪ੍ਰੋਗਰਾਮ ਵਿੱਚ ਸਰਾਇ ਕੇ ਖੁਸ਼ਬੂ ਦੇ ਵਿੱਚ। ਜੀ ਹੁਣ ਆਉਂਦਾ ਪਿਆ ਵਾਲੇਕੁਮ ਅਸਲਾਮ, ਖੁਸ਼ ਰਹਾਂ, ਆਬਾਦ ਰਹਾਂ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਇਹ ਕੋਟ ਦੌਲਤ ਜੋ ਜੀ ਸਾਡਾ ਭਰਾ ਹਨ, ਕਾਲ ਕੀਤੀ ਨੇ, ਪਰਾ ਪ੍ਰੋਗਰਾਮ ਕੋ ਪਸੰਦ ਕੀਤਾ ਨੇ, ਬੜਾ ਸ਼ੁਕਰੀਆ ਜੀ ਪ੍ਰੋਗਰਾਮ ਕੋ ਪਸੰਦ ਕਰਨ ਵਾਲਾ। ਅਤੇ ਅੱਜ ਦਾ ਸਵਾਲ ਇਹ ਜੀ, ਵੱਡੇ ਕਣ ਵੱਡਾ ਕੂੜ, ਬਈ ਕਾਲ ਆਉਂਦੀ ਪਈ ਦੇਖਣ ਕਿਆ ਦਿਨ ਮੇਰੇ ਸੋਹਣੇ ਮਿੱਠੇ ਭਰਾ ਦੇਖਣ ਸਵਾਲ ਦੇ ਬਾਰੇ ਦੇਖਣ ਕਿਆ ਦਿਨ। ਹੈਲੋ, ਅਸਲਾਮ ਵਾਲੇਕੁਮ। ਜੀ ਜੀ, ਅੱਜ ਕਟਿੰਗ ਥੀਂਦੀ ਪਈ ਜੀ, ਹੁਕਮ ਕਰੋ, ਕਿਹੜਾ ਗਾਣਾ ਹੈ ਜੀ? ਜੀ ਜੀ, ਵੱਲਾ ਪਿੱਛਾ ਤੇ ਈਦ ਆ ਗਈ ਹੈ। ਬਿਲਕੁਲ ਜੀ, ਇਨਸ਼ਾਅੱਲਾ ਕੋਸ਼ਿਸ਼ ਕਰੇ ਨੇ, ਸਾਰੀ ਪਸੰਦ ਲਾ ਸੁਝਾ, ਬੜੀ ਮਿਹਰਬਾਨੀ। ਵਾਲੇਕੁਮ ਅਸਲਾਮ, ਵਾਲੇਕੁਮ ਅਸਲਾਮ। ਬਿਲਕੁਲ ਜੀ, ਇਹ ਸਾਡੇ ਸੱਜਣਾਂ ਨੇ ਕਾਲ ਕੱਟੀ ਗਈ, ਲੇਕਿਨ ਵੱਧ ਕੀਤੀ ਮੇਰਾ ਮਿੱਠਾ ਬਿਰਾ ਦੇਖਣ, ਕਾਲ ਆਉਂਦੀ ਪਈ ਦੇਖਣ ਕਿਹੜੇ ਕੀ ਮੇਰੇ ਸੋਹਣੇ ਸੱਜਣੇ। ਹਾਂ, ਹੈਲੋ, ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ, ਮੇਰਾ ਸੋਹਣਾ ਮਿੱਠਾ ਸੋਹਣਾ ਤੇ ਮੇਰਾ ਚੀਨੀ ਵਾਲਾ ਕੌਣ ਹੀ ਵੇ ਜੀ, ਨਾ ਦੱਸੋ ਆਚਾ। ਮਹਿਬੂਬ ਨਸ਼ਾਦ ਕਿਥੋਂ ਕਣ ਜੀ? ਸ਼ੇਖ ਉਤਾਰ ਵਾਲਾ, ਸਾਰਿਆਂ ਕੋ ਸਲਾਮ ਤੇ ਤੈਕੂ ਵੀ ਸਲਾਮ ਮੇਰਾ ਮਿੱਠਾ।
4: ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਤੈਕੂ ਸਲਾਮ ਤੇ ਨਜ਼ਮਾਨ ਖਟਕ ਕੋ ਸਲਾਮ, ਸਾਰੇ ਟੀਮ ਕੋ ਸਲਾਮ।
0: ਵਾਲੇਕੁਮ ਅਸਲਾਮ, ਆਬਾਦੋਂ ਮੈਂ ਖੁਸ਼ੀਆਂ ਨੇ, ਹਮੇਸ਼ਾ ਖੁਸ਼ ਰਹਾਂ ਮੈਂ।
4: ਹਾਲੇ ਟਾਈਮ ਚੰਗਾ ਲੱਗਦਾ?
0: ਪ੍ਰੋਗਰਾਮ ਕਿਵੇਂ ਲੱਗਦਾ ਪਿਆ ਜੀ? ਸਰਾਇਕੀ ਖੁਸ਼ਬੂ
4: ਪ੍ਰੋਗਰਾਮ ਦੇ ਵਾਸਤੇ ਤਾਂ ਸਭ ਬੈਠੇ ਹੋ ਨੇ, ਤੁਹਾਨੂੰ ਸਪੈਸ਼ਲ
0: ਖੁਸ਼ੀਆਂ, ਖੁਸ਼ੀਆਂ ਨੇ, ਖੁਸ਼ੀਆਂ ਨੇ।
4: ਹਾਂ, ਜਨਾ ਪੂਰਾ ਹਫਤਾ ਤੂੰ ਇੰਤਜ਼ਾਰ ਹੋ ਨੇ ਤੇ ਸਾਡਾ ਇੰਤਜ਼ਾਰ ਹੋ ਨੇ ਤੇਰੇ।
0: ਮੈਂ ਤਾਂ ਬਹੁਤ ਇੰਤਜ਼ਾਰ ਹੁੰਦੇ ਜੀ, ਤੁਸਾਂ ਦਾ ਪਤਾ ਹੋ ਸੀ ਜਾਂ ਨਾ ਸੀ, ਮੈਂ ਤਾਂ ਬਹੁਤ ਹੁੰਦਾ
4: ਤੁਹਾਡੇ ਪ੍ਰੋਗਰਾਮ ਦੇ ਇੰਤਜ਼ਾਰ ਵਿੱਚ ਬੈਠੇ ਹੋ ਨੇ, ਅੱਜ ਸਪੈਸ਼ਲ ਸਮਾਂ ਲਵੇ, ਸਾਰੇ ਕਾਰੋਬਾਰ ਨੂੰ ਛੋੜ ਕੇ ਤੇ ਨਿੰਦਰ ਆਰਾਮ ਨੂੰ ਛੋੜ ਕੇ
0: ਆਬਾਦ ਰਹੋ। ਬਿਲਕੁਲ ਜੀ, ਇਹ ਨਿਸ਼ਾਨੀ ਮੁਹੱਬਤ, ਇਹ ਨਿਸ਼ਾਨੀ ਮੈਂ ਕੋ ਮਿਲਦੀ ਪਈ, ਤੁਸੀਂ ਮੈਂ ਨਾਲ ਪਿਆਰ ਮੁਹੱਬਤ ਕਰਦੇ
4: ਜੀ, ਅੱਲਾ ਕਾਮਯਾਬ ਕਰੇ ਨੇ ਤੇ ਅੱਲਾ ਇਹ ਵਸਤ ਰੱਖੇ ਨੇ ਜੀ, ਇਹ ਵਸਤੇ ਪਏ
0: ਜੀ। ਆ ਬੜੀ ਮਿਹਰਬਾਨੀ ਤੇ ਅੱਜ ਸਵਾਲ ਆਂਦਾ ਸੇ, ਵੱਡੇ ਕਣ ਵੱਡਾ ਕੂੜਾ ਸ਼ਖਸ ਕਿਹੜਾ ਹੁੰਦਾ ਜਿਹੜਾ ਵੱਡਾ ਕੂੜ ਮਾਰ ਕੇ ਤੇ ਅਗਲੇ ਕੋ ਧੋਖਾ ਦੇ ਵੰਦੇ, ਉਹ ਕਿਹੜਾ ਕੂੜ, ਵੱਡੇ ਕਣ ਵੱਡਾ ਕੂੜ ਹੈ
4: ਯਾਰ? ਵੱਡੇ ਦੇ ਕੂੜ ਦਾ ਅਸਰ ਵਿੱਚ ਸ਼ੈਤਾਨ ਕੋ ਗਣ ਦੇ ਪਏ, ਹੁਣ ਇਹ ਪਤਾ ਕੋਣ ਦੇ ਖੰਤੂ ਕਾ ਕੋ ਕੈ ਕੋ ਗਣ ਦੇ ਵੀ।
0: ਬਿਲਕੁਲ ਜੀ, ਇਨਸ਼ਾਅੱਲਾ ਸਵਾਲ ਦਾ ਜਵਾਬ ਆਖਿਰ ਤੇ ਸੁਣਾ, ਮੈਂ ਬਿਲਕੁਲ ਸਵਾਲ ਦਾ ਜਵਾਬ ਦੇ ਕੇ ਬੈਸਾਂ।
4: ਮੈਂ ਤਾਂ ਸੁਣਾ ਹੀ
0: ਜੀ ਜੀ,
4: ਇਹ ਸਵਾਲ ਕਹਿ ਰਹੇ ਸਮਝ
0: ਨਾ, ਇਹੋ ਅੱਜ ਜੀ ਬਿਲਕੁਲ, ਮੈਂ ਬਚਪਨ ਕਰਨ ਲਾ ਕੇ ਹੁਣ ਤੋਂ ਮੈਂ ਕੋ ਕਹਿੰਦੇ ਤੈ ਕੋਲ ਸਮਝ ਕੋ ਨੀ ਜੀ, ਕਬਰ ਚ ਰੱਖੇ ਮੱਤ ਰੱਖੇ, ਸਮਝ ਆ ਗਏ ਤੂੰ ਜਾਣ ਤੇ ਤੇਰੀ ਕਬਰ ਜਾਣ ਹੈ। ਖੁਸ਼ ਰਹਾਂ ਮੈਂ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ, ਪ੍ਰੋਗਰਾਮ ਕੋ ਪਸੰਦ ਕਰਨ ਦਾ ਬੜਾ ਸ਼ੁਕਰੀਆ, ਖੁਸ਼ ਰਹੋ, ਆਬਾਦ ਰਹੋ ਜੀ ਜੀ। ਸਲਾਮ ਦੇ ਉਹ ਜੀ,
4: ਸਲਾਮ ਸੈਦ ਗੁਲਾਮ ਸਬਜ਼ੀ ਮੰਡੀ ਚ ਹੋਟਲ ਵਾਲਾ
0: ਜੀ, ਹਾਂ
4: ਸਲਾਮ ਬਸ਼ੀਰ ਹੋਟਲ ਵਾਲਾ, ਤੇ ਵੀ ਅਕਾਉਂਟ ਸਲੀਮ ਕਟੀ ਖੇਲ
0: ਜੀ ਜੀ ਬਿਲਕੁਲ,
4: ਬਾਕੀ ਸਾਰੇ ਜਿੰਨੇ ਦੋਸਤ ਸਾਰਾ ਕੋ ਸਲਾਮ।
0: ਵਾਲੇਕੁਮ ਅਸਲਾਮ, ਖੁਸ਼ ਰਹਾਂ।
4: ਵਾਲੇਕੁਮ ਸਲਾਮ,
0: ਆਬਾਦੋਂ ਮੈਂ ਖੁਸ਼ ਹਾਂ ਮੈਂ, ਪ੍ਰੋਗਰਾਮ ਕੋ ਪਸੰਦ ਕਰਨ ਦਾ ਬੜੀ ਮਿਹਰਬਾਨੀ ਜੀ, ਪ੍ਰੋਗਰਾਮ ਕੋ ਖੁਸ਼ ਕੀਤਾ ਨੇ ਜੀ, ਤੁਸਾਂ ਦੀ ਮੁਹੱਬਤ ਹੈ, ਤੁਸਾਡਾ ਇਨਸ਼ਾਅੱਲਾ ਪਿਆਰ ਹੈ, ਕਾਲ ਆਉਂਦੀ ਪਈ ਦੇਖਣ ਕਿਆ ਦਿਨ ਦੇਖਣ, ਕਾਲ ਮੇਰੇ ਸੋਹਣੇ ਸੱਜਣ ਕੌਣ ਹਨ? ਅਸਲਾਮ ਵਾਲੇਕੁਮ।
4: ਵਾਲੇਕੁਮ ਸਲਾਮ ਵਰਹਮਤੁਲਾਹ ਵਬਰਕਾਤੋ
0: ਜੀ, ਮੇਰੇ ਸੋਹਣਾ ਮਿੱਠਾ ਭਰਾ ਕੌਣ?
4: ਕੀ ਹਾਲ ਹੈ? ਠੀਕ ਠਾਕ, ਖੈਰ ਖਰੀਆ ਤੇ
0: ਅਲਹਮਦੁਲਿਲਾ ਜੀ। ਕੌਣ ਵੀ ਆਪਣਾ ਨਾਂ ਦੱਸਾਂ ਨਿਆ
4: ਜੀ? ਸੈਦ ਗੁਲਾਮ ਸਬਜ਼ੀ ਮੰਡੀ ਹੋਟਲ ਵਾਲਾ।
0: ਹਾਂ, ਹੁਣੀ ਤੇਰੋ ਸਲਾਮ ਇੱਕ ਆਇਆ ਜੀ, ਸੁਣਾ ਨੇ ਜੀ।
4: ਜੀ ਜੀ ਜੀ ਹਾਂ,
0: ਖੁਸ਼ ਰਹਾ ਮੈਂ ਸੈਦ ਗੁਲਾਮ, ਕਿਆ ਹਾਲ ਹੈ, ਪ੍ਰੋਗਰਾਮ ਕਿਵੇਂ ਲੱਗਦਾ ਪਿਆ?
4: ਯਾਰ ਪ੍ਰੋਗਰਾਮ ਤਾਂ ਬਹੁਤ ਮਜ਼ਾ ਕਰੇ ਨਾ ਪਿਆ, ਫੋਨ ਤੇ ਬੈਠੇ ਹਾਂ
0: ਜੀ ਜੀ
4: ਜੀ। ਮੈਂ ਸੁਣਾ
0: ਅਲਹਮਦੁਲਿਲਾ, ਅੱਜ ਅਸਾਂ ਸਵਾਲ ਆਉਂਦੇ, ਵੱਡੇ ਕਣ ਵੱਡਾ ਕੂੜਾ ਕਿਹੜਾ ਹੀ ਕੌਂਦਾ?
4: ਜੀ
0: ਅੱਜ ਸਵਾਲ ਆਉਂਦਾ ਸੀ ਪ੍ਰੋਗਰਾਮ ਵਿੱਚ, ਵੱਡੇ ਕਣ ਵੱਡਾ ਕੂੜਾ ਕਿਹੜਾ ਹੀ ਕੌਂਦਾ, ਵੱਡਾ ਕੂੜ ਕਿਹੜਾ ਹੀ ਕਹੇ?
4: ਯਾਰ ਬਸ
0: بالکل جی کوشش کریں نا انشاءاللہ تولے دا گانا لاسو محبوب نشاد ٹھیک ہے جی
4: جی شیخ اتاری
0: شیخ اتاری
4: فتی اللہ ماسٹر شیخ اتار
0: جی جی فتی اللہ ٹیچر بالکل جی بڑا زبردست شخص ہے
4: فتی اللہ شیخ نے گھر شیخ سلطان کا
0: جی جی
4: ابراہیم ڈبارا
0: ٹھیک
4: اور خادم کتب کلونی
0: ٹھیک ہے جی خادم کتب کلونی والا
4: جی آپ سلیم کٹی کھیل
0: جی بالکل وعلیکم السلام خوش رام وعلیکم السلام وعلیکم السلام خوش رام آباد رام پروگرام کو پسند کرنے کا بڑا شکریہ بڑی مہربانی پروگرام کو پسند کیتا نے پروگرام سرائے کی خوشبو دے وچ اج سوال آندا سی کہ وڈے کن وڈا کوڑا شخص کہہ رہے کہ جڑے انساناں کو دھوکا دے کے تے لگا ویندے تے اگلے دی زندگیاں برباد تو خراب کر دیندا ہے لیکن صرف ایک جھوٹ دی وجہ کن اگلے کو بہت سخت تمان وچ رکھ ویندے کال آندی پے دیکھن میرا سونا بھرا کہہ رہے کہ ہیلو ہیلو السلام علیکم ہیلو
5: السلام علیکم
0: وعلیکم السلام میرا سونا میٹھا بھرا کون ہی وے جی
5: نادر خان پٹھان کوٹ
0: نادر خان پٹھان کوٹ کو اسا بسم اللہ تے ویلکم کہنے بسم اللہ جی نادر خان ہاں او کون تا اٹھا میں کو تے سورے یہ دیتا نا میں کو انعام دیتا نا سو ہاں اسا تے ایویں کم کیتا بہ ودن ایک سائیکل تے وداوی تے بیا ایک موٹر سائیکل تے خوش تھینے ودن موٹر سائیکل تے سائیکل ملنے کم میں کیتا میں کو سورے کیڑی ادھی جائیداد دیتی آئی بھائی سے جوشی کو نہ پواڑا وی نالے باکھ میں کنے انت تھی وین تے اصلی جو کم تے میں کرنا میں کنے کو پھٹن دے
5: جوشی تے ولا ہوے وچ مارا جوشی بھائی کو ڈھپاوڑا وی
0: خوش رہے اپ
5: موٹر سائیکل کو کھسنا
0: وی آباد رہے خوش رہے اج دا پروگرام کیویں لگدا پیا نے بالکل ایڈے کوڑ ان کی دنیا چلدی کوڑاں دے پے لیکن اے جڑا کوڑ میں آخر تے ساکو میں سوال دا جواب دے سم بالکل میں دے نال رہو سن کے ونجائے انشاءاللہ اے تساڈو ایک گال میرے تو ساڈو کمے آسی ٹھیک ہے جی بڑی مہربانی بڑی مہربانی جی جی بڑی مہربانی خوش رہو آباد رہو اللہ خوش رکھے نے اے پٹھانے چوں نادر خان آئی بڑا سارا پروگرام دل لا کے سن دے تے بڑے اچھے گالیاں کرن دے پروگرام کو پسند کرن دا بڑا شکریہ کال آندی پے دیکھ میرے سونے سجن کون ہیں میرے میٹھے بھرا کون ہیں ہیلو شاید کال کٹ گئی ہے بہت کوشش کرو میرے سونے سجنوں کہ اج دا سوال ہے کہ زبردست سوال ہے کہ اج کل جڑا کوڑ ہیں کوڑ تے ساری دنیا چلدی پی لیکن اے جڑا کوڑ ہے اگلے انسان کو اگلے خاندان کو فیملی کو ساری زندگی واسطے تمان تے دکھی کر کے لگا ویندے موٹے کڑ موٹا کوڑے سوال سنے رہا آخر تے میں سوال دا جواب دے ساں انشاءاللہ سوال دا جواب تسا کو کمیا سی کال آندی پے دیکھ میرے سونے سجن بھرا کون ہی نے تے کال شاید کٹ گئی ہے آیا ہک میرے سونے سجنوں گالیاں بہت تھی گئن ہک تھوڑے جے سونگ سن دیں سونگ کن بعد آسوں سوال دا جواب بھی تسا کو دیکھ سوں تے سوال دا جواب سنے میرے سونے سجنوں گال میری ہر پروگرام وچ یہ ہوندی کہ اچھی زندگی سونی زندگی لنگاؤ کہ کو دکھ نہ دیو کہہ کو غم نہ دیو کہہ کو تکلیف نہ دیو کہہ کو اداسی نہ دیو کہہ کو مایوسی نہ دیو کہندا دل خفا نہ کرو کہہ کو گندا منہ نہ دیو کہہ کو کہندے گندے گالیاں نہ کرو ہسنا منہ چنگی گال چنگا موضوع او دیکھن ہک سونگ سن دے اڑدی دی آواز میں دی ہسن دیے تے او اپنے ٹائم دی زبردست فلم آئی زبردست گانا آئی او نالے سن کے وقت اندے بعد آسو میرے نال رہو سوال دا جواب دے سو کہ وڈے کن وڈا کوڑ کہہ رہے کہ او نالے

0: ਸਹੀ ਇੱਕ ਕਾਲ ਗਿਣ ਗਿਣ ਦਿਆਂ ਨੇਗਾ ਸਾ ਕੋ ਕਾਲ ਮੌਸੂਲ ਤੇ ਕੌਣ ਤੇ ਕਿੱਥੋਂ ਜੀ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ
0: ਖੁਸ਼ ਆਮਦੀਦ ਪ੍ਰੋਗਰਾਮ ਵਿੱਚ
1: ਖੈਰਾ ਖੈਰਾ ਕੀ ਹਾਲ ਹੈ ਤੌਲਾ ਬਲੋਚ
0: ਅਲਹਮਦੁਲਿਲਾ ਜੀ ਤੁਸੀਂ ਚੰਗੇ ਵੇ ਖੈਰੀਆ ਤੇ
1: ਖੈਰੀਆ ਤੇ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਤੱਕ ਲਗਾਏ ਤੇ ਅੱਜ ਤੱਕ ਕਾਲ ਦਾ ਮੌਕਾ ਮਿਲਿਆ ਹੈ ਤਾਂ ਅਸਾਂ ਕਦੇ ਕਾ ਤੁਹਾਨੂੰ ਕਾਲ ਕਰ ਦੀ ਨੂੰ
0: ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਚਲੋ ਅਸਾਂ ਤੁਹਾਡਾ ਨਾਂ ਤੇ ਇਲਾਕਾ ਤਾਂ ਨਾ ਪੁੱਛਦੇ ਤੇ ਇਹ ਦੱਸਿਆ ਜੋ ਪੜ੍ਹਾਈ ਕਰਿਆ ਦੇ ਪੈ ਵੇ
1: ਜੀ ਜੀ ਅਲਹਮਦੁਲਿਲਾ
0: ਅੱਛਾ ਮਾਸ਼ਾਅੱਲਾ ਕਿਹੜੀ ਕਲਾਸ ਵਿੱਚ ਸੀ ਵੇ
1: ਅਸਾਂ ਬੀਐਸ ਕਰਿਆ ਦੇ ਪਏ
0: BS ਮਤ ਕਿਆ ਲੱਗਦਾ ਹੈ ਯਾਨੀ ਪੜਾ ਲਿਖਣ ਖਵਾਤੀਨ ਦਾ ਹੁਣ ਕਿਤਨਾ ਜ਼ਰੂਰੀ ਹੈ
1: ਮੁਆਸ਼ਰੇ ਦੇ ਵਿੱਚ ਤਾਂ ਖਵਾਤੀਨ ਦਾ ਬਿਹਤ ਪੜਾ ਲਿਖਾਉਣ ਜ਼ਰੂਰੀ ਹੈ
0: ਅੱਛਾ ਮਾਸ਼ਾਅੱਲਾ ਅਗਰ ਇੱਕ ਪੜੀ ਲਿਖੀ ਯਾਨੀ ਜੀ ਜੀ
1: ਜਿਤਨਾ ਹੱਕ ਮਰਦ ਕੋ ਹੈ ਤਾਲੀਮ ਹਾਸਲ ਕਰਨ ਦਾ ਮੇਰੇ ਖਿਆਲ ਵਿੱਚ ਉਤਨਾ ਔਰਤ ਕੋ ਹੀ ਹੈ
0: ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਕੀ ਪੈਗਾਮ ਨੇ ਜੋ ਜਿਹੜੇ ਖਵਾਤੀਨ ਘਰ ਅੱਜ ਪ੍ਰੋਗਰਾਮ ਸੁਣਦੀਆਂ ਨੇ ਔਰ ਤਾਲੀਮ ਦੀ ਖੁਆਇਸ਼ ਹੈ ਉਹਨਾਂ ਕੋ
1: ਮੈਂ ਤਾਂ ਉਹਨਾਂ ਕੋ ਉਹਨਾਂ ਦੇ ਘਰ ਵਾਲਾ ਖਾਸ ਕਰ ਮਰਦਾਂ ਕੋ ਇਹ ਪ੍ਰੋਗਰਾਮ ਇਹ ਹਿਦਾਇਤ ਦੇਸਾਂ ਕਿ ਉਹ ਆਪਣੀਆਂ ਔਰਤਾਂ ਕੋ ਤਾਲੀਮ ਦੇ ਪਾਸੇ ਰਾਗਿਬ ਕਰਨ ਤੇ ਉਹਨਾਂ ਕੋ ਇੰਡੀਪੈਂਡੈਂਟ ਬਣਾਉਣ ਦੇਵੇਂ
0: ਅੱਛਾ ਕੋਈ ਪੈਗਾਮ ਈਦ ਦੇ ਹਵਾਲੇ ਦੇ ਨਾਲ ਦੇਵਣਾ ਚਾਹੋ
1: ਈਦ ਦੇ ਰੰਗ ਤੇ ਆਪਣਾ ਦੇ ਸੰਗ
0: ਚਲੋ ਜੀ ਠੀਕ ਹੈ ਠੀਕ ਹੈ ਠੀਕ ਹੈ ਬੜੀ ਮਿਹਰਬਾਨੀ ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਵਿੱਚ
1: ਮਿਹਰਬਾਨੀ
0: ਅੱਲਾ ਹਾਫਿਜ਼ ਅੱਲਾ ਹਾਫਿਜ਼ ਸਾਰੇ ਨਾਲ ਇੱਕ ਖਾਤੂਨ ਹਨ ਬਲਕਿ ਖਾਤੂਨ ਹੀ ਹਨ ਅਰਦੇ ਪਏ ਹਨ ਕਿ ਤਾਲੀਮ ਦੇ ਹਵਾਲੇ ਦੇ ਨਾਲ ਬੜਾ ਖੂਬਸੂਰਤ ਪੈਗਾਮ ਲਿੱਤਾ ਨੇ ਕਿ ਆਪਣੀਆਂ ਖਵਾਤੀਨ ਕੋ ਜ਼ੇਵਰ ਤਾਲੀਮ ਦੇ ਨਾਲ ਰਾਸਤਾ ਕਰੋ ਸਹੀ ਔਰ ਬੜਾ ਜ਼ਰੂਰੀ ਵੀ ਅੱਜ ਕੱਲ੍ਹ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਦਾ ਹੋਣ ਪੜ੍ਹੇ ਲਿਖੇ ਇਨਸਾਨ ਦਾ ਹੋਣ ਤਾਂ ਇੱਕ ਬਈ ਕਾਲ ਗਿਣ ਗਿਣਦੇ ਹਾਂ ਅਤੇ ਵੱਧ ਦੇਖਾਂ ਦੇਖਦੇ ਹਾਂ ਜੋ ਕੌਣ ਅਤੇ ਕਿੱਥੋਂ ਹਨ ਜੀ ਅਸਲਾਮ ਵਾਲੇਕੁਮ
2: ਹੈਲੋ
0: ਅਸਲਾਮ ਵਾਲੇਕੁਮ ਅਲਹਮਦੁਲਿਲਾ ਜੀ ਤੁਸੀਂ ਅੱਛੇ ਵੇ ਵੀਰਾ
2: ਠੀਕ
0: ਹੈ
2: ਜਾਂਗਾ ਉਜ਼ੂ ਟੁੱਟ ਗਿਆ ਤੇ ਉਜ਼ੂ ਤਾ ਤਾਜ਼ਾ ਕਿਤਸ ਲੈ ਕੇ ਤਾਇਓ ਤਰ ਉਜ਼ੂ ਨਹੀਂ ਕੀਤਾ ਨੀਸ ਪੜੀ ਹੋ ਉਹਨੇ ਵੀ ਉਫਾਈ ਕੀਤੀ ਹੈ
0: ਹਾਂ ਹਾਂ
2: ਤੇ ਜਾਂਗਾ ਉਜ਼ੂ ਟੁੱਟ ਗਿਆ ਤੇ ਫੌਰਨ ਤਾਜ਼ੇ ਵੀ ਕੀਤਾ ਤਾਇ ਤੇ ਤਾਇਓ ਤਰ ਉਜ਼ੂ ਵੀ ਕੀਤਾ ਲੇਕਿਨ ਦੁਆ ਨਿਸ ਮੰਗੀ ਉਹਨੇ ਵੀ ਉਫਾਈ ਕੀਤੀ ਹੈ
0: ਵਾਹ ਵਾਹ
2: ਹੈਲੋ
0: ਜੀ ਜੀ ਆਵਾਜ਼ ਆਂਦੀ ਬਈ ਸਹੀ ਸਾਰੇ ਨਾਲ ਜੀ ਅਸਦ ਬਾਈ ਖੂਬਸੂਰਤ ਪੈਗਾਮ ਵਰਤੇ ਦੇ ਪਿਆਨ ਤੇ ਜੁਲਦਿਆਂ ਵਾਲਾ

0: ਅਸਾਂ ਤਾਂ ਉਹ ਹੈ ਜੋ ਫਜਰੀ ਨਿਕਥੇ ਤੇ ਵੱਲ ਨੀ ਮਾਸ਼ਾਂ ਕੋ ਵੱਲ ਨਾ ਵੱਲੇ। ਅਸਾਂ ਤਾਂ ਜੰਗਲ ਮਿਜ਼ਾਜ ਲੋਕ ਹੈ, ਸਾਡੇ ਪੈਰਾਂ ਤੇ ਫੱਟ ਨੀ ਥੀਂਦੇ। ਸਾਡੇ ਪੈਰਾਂ ਤੇ ਛਾਲੇ ਕੋਨੀ, ਸਾਡੇ ਕਹਿਜਾ ਹਵਾਲੇ ਕੋਨੀ। ਅਸਾਂ ਜ਼ਮਾਨੇ ਦੀ ਰੋਲ ਸਾਂਵਲ, ਜੇ ਗੋਲ ਸਕਦੈ ਤਾਂ ਗੋਲ ਸਾਂਵਲ, ਜੇ ਗੋਲ ਸਕਦੈ ਤਾਂ ਗੋਲ ਸਾਂਵਲ। ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ।
0: ਖੁਸ਼ ਆਮਦੀਦ ਸਹੀ ਪ੍ਰੋਗਰਾਮ ਦੇ ਵਿੱਚ।
1: ਕਿਵੇਂ ਹਾਲ ਹੈ? ਮਸਾਤ ਖੈਰ ਹੈ?
0: ਅਲਹਮਦੁਲਿਲਾ ਜੀ। ਪਹਿਲੇ ਤਾਂ ਸੋਹਣਾ ਨਾਂ ਤੇ ਇਲਾਕਾ ਦੱਸਿਆ ਸੋ ਸਾਕੂ।
1: ਮੇਰਾ ਇਲਾਕਾ ਸ਼ੇਖ ਉਤਾਰ।
0: ਸ਼ੇਖ ਉਤਾਰ ਨਾ ਹੈ। ਸ਼ੇਖ ਉਤਾਰ ਯਾਨੀ ਜ਼ਮਾਨ ਸ਼ਾਹ ਦਾ ਇਲਾਕਾ, ਜਿਹੜਾ ਬਿਹਤਰੀਨ ਦਮ ਕਰੇ ਦਾ ਕੈਂਸਰ ਦਾ। ਅੱਛਾ, ਮਾਸ਼ਾਅੱਲਾ। ਉਹਦੇ ਦਮ ਇਸ਼ਤਾਲਾ ਪਾਕ ਨੇ ਬੜੀ ਹਕਮਤ ਰੱਖੀ ਹੈ, ਬੜੇ ਲੋਕ ਸ਼ਿਫਾਯਾਬ ਥੈਨ। ਮਾਸ਼ਾਅੱਲਾ ਮਾਸ਼ਾਅੱਲਾ। ਕਿਆ ਅਕਸੋ ਈਦ ਦੀਆਂ ਤਿਆਰੀਆਂ ਮਿਆਰੀਆਂ ਸ਼ੁਰੂ ਨਹੀਂ ਸਹੀ? ਤੁਸਾਂ ਕੋਈ ਲੇਲਾ ਬੱਕਰਾ ਕੋਈ ਵੱਛਾ ਮੱਛਾ ਡਾਂਦ ਮਾਂਦ ਗਿੱਧਾ? ਅੱਛਾ, ਹਿੱਸਾ ਡਾਲ ਆਤੀ ਹੈ। ਤੁਹਾਡੀ ਸਰਾਇਕੀ ਬੜੀ ਮਜ਼ੇ ਦੀ ਹੈ। ਚੰਗਾ ਤੂੰ ਪਸੰਦ ਰਸਾ ਨਾ ਸਾ ਕੋ ਪਤਾ ਲੱਗਦਾ ਜੋ ਤੂੰ ਕਿਹੜਾ ਸੁਣ ਸੇ? ਅੱਛਾ ਚਲੋ, ਆ ਸਾਬੜੀ ਪਸੰਦ ਹੈ ਤੁਹਾ ਕੋ ਸੁਣੇ ਨਾ, ਤੁਹਾ ਕੋ ਜ਼ਰੂਰ ਮਜ਼ਾ ਦੇ ਸੀ। ਠੀਕ ਹੈ ਜੀ, ਠੀਕ ਹੈ। ਕੋਈ ਦੁਆ ਸਲਾਮ, ਕੋਈ ਪੈਗਾਮ? ਚਲੇ ਜੀ, ਬਹੁ ਮੁਹੱਬਤਾਂ ਜੀ, ਬਹੁ ਮੁਹੱਬਤਾਂ। ਤੁਸੀਂ ਕਾਲ ਕੀਤੀ ਹੈ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸਾਰੇ ਨਾਲ ਸ਼ੇਖ ਉਤਾਰ ਤੋਂ ਸਾਰੇ ਬਿਰਾ ਹਨ ਔਰ ਗੱਲ ਕਰਨ ਦੇ ਪਿਆ ਹਨ। ਖੂਬਸੂਰਤ ਅੰਦਾਜ਼ ਜਾਗਾ ਨੇ ਕਿ ਈਦ ਦੀਆਂ ਖੁਸ਼ੀਆਂ ਜਿਹੜੀਆਂ ਸਹੀ ਉਹ ਆਉਣੀਆਂ ਪਈਆਂ ਹਨ, ਅਤੇ ਦੇਖਦੇ ਹਾਂ ਕਿ ਸਾਰੇ ਨਾਲ ਅਗਲੇ ਕਾਲਰ ਕੌਣ ਅਤੇ ਕਿੱਥੋਂ ਜੀ। ਅਸਲਾਮ ਵਾਲੇਕੁਮ।
2: ਅਸਲਾਮ ਵਾਲੇਕੁਮ।
0: ਵਾਲੇਕੁਮ ਅਸਲਾਮ। ਸਹੀ ਪ੍ਰੋਗਰਾਮ ਵਿੱਚ ਖੁਸ਼ ਆਮਦੀਦ। ਕੋਈ ਗਰਮੀ ਮਰਮੀ ਹੋਲੇ ਹੋਲੇ ਪਹੁੰਚ ਨੀ ਆਈ?
2: ਮਾਸ਼ਾਅੱਲਾ
0: ਗਰਮੀ ਆਈ, ਹੁਣ ਤਾਂ ਚਾਰ ਪੰਜ ਦਾ ਹੋਸੀ ਹੋਸੀ
2: ਕੋਈ
0: ਖਟਾ ਮਟਾ ਥੀ ਸੌਦਾਗਰੀ? ਅੱਛਾ ਚਲੋ, ਅੱਲਾ ਪਾਕ ਬਰਕਤਾਂ ਵਾਲੇ ਸੌਦੇ ਕਰੇ।
2: ਆਮੀਨ ਆਮੀਨ। ਅਗਲੇ ਦਵਾਰ ਦੀ ਜੀ ਦੇਣੀ ਵੇ
0: ਨਹੀਂ, ਬਸ ਜ਼ਿੰਦਗੀ ਦੀਆਂ ਜ਼ਰੂਰਤਾਂ ਹੁੰਦੀਆਂ ਨੇ, ਇਨਸਾਨ ਇਹ ਸੁਚੇ ਦਾ ਹੀ ਕੇ ਥਿੰਦਾ ਵੀ ਹੈ।
2: ਤੇਰਾ ਪੂਰਾ ਬੜਾ ਮਜ਼ਾ ਕਰੇ ਨਾ ਸਾਹਿਬ।
0: ਜਜ਼ਾਕੱਲਾ ਜਜ਼ਾਕੱਲਾ। ਬਾਦਰਾਂ ਵਿੱਚ ਤੇ ਕੋਈ ਕਿਹੜਾ ਪੈਗਾਮ ਦੁਆ ਸਲਾਮ ਦੇ ਸੇ ਕਿਆ ਕੋ ਜੋ ਮੈਂ ਸੁਣ ਕੇ ਆ ਕੇ?
2: ਬਸ ਕਈ ਕੋ ਮਜ਼ੇ ਦਾ ਗਾਣਾ ਵੀ ਚਲਾ ਦੇ, ਔਰ ਰੇਸ਼ਮੀ ਰੁਮਾਲ ਵਾਲਾ।
0: ਰੇਸ਼ਮੀ ਰੁਮਾਲ? ਰੇਸ਼ਮੀ ਰੁਮਾਲ ਕਹਿੰਦੇ ਆਵਾਜ਼ ਚ?
2: ਅਮੀਰ ਨਿਆਜ਼ੀ ਦੀ ਆਵਾਜ਼ ਚ।
0: ਅੱਛਾ, ਜ਼ਰੂਰ ਸੁਣਨੇ ਆ ਜ਼ਰੂਰ। ਕਿਆ ਕੋ ਸਲਾਮ ਦੁਆ ਦੇ?
2: ਸਲਾਮ ਦੇ ਸਕਦਾ ਤੁਲਾ ਭਾਈ
0: ਜੀ? ਜੀ ਜੀ ਜੀ ਜੀ।
2: ਬਸ ਤੋ ਮੈਂ ਤੇਰਾ ਸਾਦਿਕ ਭਾਈ ਜਾਨ ਕੋ ਸਲਾਮ ਥੀ ਗਿਆ
0: ਜੀ। ਆ
2: ਬੇਜ਼ਾਨ ਥੀ ਗਿਆ, ਸਲੀਮ ਕੋਟੀ ਖੇਲ ਥੀ ਗਿਆ
0: ਜੀ। ਆ
2: ਮੇਰਾ ਜਫਾਨ ਥੀ ਗਿਆ, ਅਸਮਾ ਤਮਾਨ ਥੀ ਗਿਆ, ਮੁਲਾਜ਼ਮ ਤੇਰਾ ਥੀ ਗਿਆ।
0: ਹੂੰ,
2: ਬਾਕੀ ਸਾਰੇ ਲਿਸਨਰ ਕੋ ਸਲਾਮ ਥੀ ਗਿਆ।
0: ਬਹੁ ਮੁਹੱਬਤਾਂ ਜੀ, ਬਹੁ ਮੁਹੱਬਤਾਂ, ਬਹੁ ਮੁਹੱਬਤਾਂ। ਸਾਡੇ ਨਾਲ ਅਬਦੁਲ ਹਾਦੀ ਸਾਹਿਬਾਨ ਠੇੜੀ ਤੋਂ ਔਰ ਗੁਫਤਗੂ ਕਰਨ ਦੇ ਪਿਆ ਹਨ ਔਰ ਖੁਸ਼ੀਆਂ ਦੇ ਵਿੱਚ ਸਹੀ ਇਨਸਾਨ ਬੇਦਾਰ ਕਰ ਦੇਵਣ ਵਾਲਾ ਗਮ ਮਦਹੋਸ਼ ਕਰ ਦੇਵਣ ਵਾਲੀ ਖੁਸ਼ੀ ਕਾ ਹਜ਼ਾਰ ਦਰਜੇ ਬਿਹਤਰ ਹੁੰਦੇ। ਕੋਸ਼ਿਸ਼ ਕੀਤੀ ਕਰੋ ਸਹੀ, ਸਾਰੇ ਆਸ ਪਾਸ ਦੇ ਵਿੱਚ ਬਹੁ ਲੋਕ ਹਨ ਜਿਹੜੇ ਮੁਸਤਹਿਕੀ ਨੇ ਸ਼ਾਇਦ, ਲੇਕਿਨ وقت دی ستم ظریفی اور میں گئی اور غربت نے انسان کو اتنا بے باس کر چھوڑیا. اور تسا یقین منو کہ جی میں پہلی عیداں دیاں خوشیاں دیاں چساں ہوندیاں وہ چساں نہیں رہ گئیاں, پہلے جی میں میل ملاپ ہوندے ہن وہ نہیں رہ گئے. ہن ہر انسان پریشان ہے, ہر انسان مجبور نظر آندا ہے, اور وس ہر انسان دا بہت کمزور تھی چکا ہے. السلام علیکم جی.
1: وعلیکم السلام عبداللہ خان, کیا حال
0: ہے؟ الحمدللہ جی, تسا سناؤ میٹھا بیرا, خیر ہے جی؟
1: شکر تے الحمد اپنا حال دے, تہاڈا پروگرام سن دے.
0: کتھوں سن دے؟
1: مذاکرے نہ پیے بیٹھے ہیں جناب.
0: نہیں سن دے تا پے وے تے کتھوں سن دے پے وے تے کون سن دے پے وے؟ دنی نے دسا.
1: خضر حیات گرا بلوچ توں.
0: خضر حیات گرا بلوچ. اچھا چلو واتا مزے دی گال ہے جو سارے اپنے علاقے دے لوگ ہی سن دین ساکو.
1: جی جی جی جی جی تہاڈا پروگرام تے سن دے رانے, خیر شمولیت
0: جزاک اللہ جزاک اللہ. کے پروگرام ہے کوئی بات؟ عید دیا تیاریاں شروع کی دیا نہیں؟
1: جی ہاں لگے پے نے عید دے, عید دے پروگرام جڑے ہن ہر کوئی نہ سمے, اللہ ہر کے کو توفیق دے وے.
0: آمین آمین. کوئی کاتیاں ماتیاں تیز کروائیاں نہیں؟
1: خاص کر غریب غربے دا اپنے اوپرے دا خیال کرن لوگ.
0: جی جی جی جی کوئی کاتیاں ماتیاں تیز کیتیاں؟ ہاں
1: کاتیاں تو ہن موقع جی نہ کاتیاں دے وقت
0: انہاں دی واراں دا بات, مہنگائی والے وی کاتیاں کو چھکی بیٹھے ہوندے نا. چلو اللہ سونا کرم کرے, کئی پیغام دے ہونا چاہو, کوئی دعا سلام
1: سارے نال سن دے بیٹھے. صداقت شہزاد خان.
0: ہاں ہاں
1: جی. تے اتولا نیازی دا کوئی گانا سب سنا دیو یار.
0: پہلے ریشمی رومال کو سن دے وتوں تے بعد واجے رہنا کو تے ویسو.
1: اچھا ریشمی رومال سن دے. ہادی دی فرمائش
0: بس یار, ہن پوریاں گھنیاں بوندیاں نا.
1: جی کیوں نہیں کیوں نہیں.
0: چلو جی بہو محبتا جی, کال کرن دا بہت شکریہ میٹھا بھرا.
1: ٹھیک ہے جی ٹھیک ہے. اوکے اوکے اللہ حافظ.
0: اوکے اوکے.

ਆਪਣੇ ਉੱਚੇ ਥੱਲੇ ਦੀ ਹੀ ਚੁਣ ਤੇ ਖੜ ਕੇ ਸ਼ਹਿਰ ਦੇ ਕੁੱਤੇ ਇਕੱਠੇ ਖੜ ਕੇ ਬੋਟੀਆਂ ਮੈਂ ਵਰਤੇਂਦਾ ਖੜਾਂ, ਕੁੱਤਾਂ ਨੂੰ ਹੱਡੀਆਂ ਪੈਂਦਾ ਖੜਾਂ, ਹਰ ਕੁੱਤਾ ਇੱਕ ਹੱਡੀ ਖਾਂਦਾ, ਪੂਛਲ ਮਾਰ ਕੇ ਮੇਰੇ ਪੇਰਾਂ ਦੇ ਵਿੱਚ ਡਾਂਦਾ, ਜੈਲੇ ਛੱਬਾ ਖਾਲੀ ਥੀਂਦਾ, ਕੁੱਤੇ ਮੈਕੂ ਭੌਂਕਣ ਲੱਗਦੇ, ਮੇਰੇ ਕੱਪੜੇ ਪਾੜ ਕੇ ਮੈਤੂੰ ਬੋਟੀਆਂ ਮੰਗਦੇ, ਅੱਜ ਤਾਬੀਰ ਰਸਾਵਣ ਵਾਲੇ ਬੁੱਢੜੇ ਬਾਬੇ ਮੈਡੀ ਕੰਡਕੂ ਥਪਕੀ ਦੇ ਕੇ ਖਿਲ ਕੇ ਆਖੇ, ਬਛੜਾ ਕੁੱਤੇ ਕੁੱਤੇ ਹੋਣ ਨਸਲਾਂ ਜਾਣਨ ਕੋਲੋਂ ਪਹਿਲੇ, ਹੱਡੀਆਂ ਨਾ ਵਰਤਾਈਆਂ ਕਰੋ, ਯਾਰੀਆਂ ਸੋਚ ਕੇ ਲਾਈਆਂ ਕਰੋ।

ਓਛਾਂਜਲਾ ਬਹੁਣਾ ਸਤਾ ਵੱਲਾ ਪਿਛਾਂ ਤੇ ਈਦ ਆ ਗਈ। ਸਹੀ ਇਨਸਾਨ ਦੀ ਬੜੀ ਹਸਰਤ ਆਉਂਦੀ ਹੈ ਕਿ ਈਦ ਆਪਣਾ ਦੇ ਦਰਮਿਆਨ ਗੁਜ਼ਾਰੇ, ਪਰਦੇਸਾਂ ਕੱਟ ਕੇ ਆਉਂਦਾ, ਮੁਸਫਰੀ ਕੱਟ ਕੇ ਆਉਂਦਾ, ਸਾਲਾਂ ਦੇ ਬਾਅਦ ਆਪਣੀ ਜ਼ਿੰਦਗੀ ਦੇ ਦੀਵਾਰਾਂ ਗੁਜ਼ਾਰਨ ਹਸਰਤ ਦੇ ਨਾਲ ਆਉਂਦਾ ਕਿ ਵੈਸਾ ਪੁੱਤਰ ਕੋ ਗੱਲ ਨਾ ਲੈ ਸਾਂ, ਦੇਹ ਕੋ ਗੱਲ ਨਾ ਲੈ ਸਾਂ, ਬਾਬੇ ਕੋ ਹਾਂ ਨਾ ਲੈ ਸਾਂ, ਮਾਂ ਦੇ ਪੈਰਾਂ ਦੇ ਕਦਮਾਂ 'ਤੇ ਹੱਥ ਰੱਖੇ ਸਾਂ, ਆਪਣੀ ਸ਼ਰੀਕੇ ਹਯਾਤ ਨਾਲ ਦੁੱਖ ਵੰਡੇ ਸਾਂ, ਦਰਦ ਵੰਡੇ ਸਾਂ, ਕਿਆ ਪ੍ਰਦੇਸ ਕਿਵੇਂ ਗੁਜ਼ਰਾ, ਵਕਤ ਕਿਵੇਂ ਗੁਜ਼ਰਾ, ਰਫ਼ਤਾਰ ਕਿਵੇਂ ਗੁਜ਼ਰੀ, ਘੰਟੇ ਮਿੰਟਾਂ ਦੇ ਵਿੱਚ ਅਤੇ ਮਿੰਟ ਸਕਿੰਟਾਂ ਦੇ ਵਿੱਚ ਅਤੇ ਸਾਲ ਘੰਟਾਂ ਦੇ ਵਿੱਚ ਗੁਜ਼ਰ ਪੈਂਦੇ ਨੇ। ਸਹੀ ਔਰ ਮੁਸਾਫਿਰ ਲੋਕ ਬੜੇ ਅਜ਼ੀਮ ਲੋਕ ਆਉਂਦੇ ਨੇ, ਬੜੇ ਨੇਕ ਲੋਕ ਆਉਂਦੇ ਨੇ, ਸ਼ਰੀਫ ਲੋਕ ਆਉਂਦੇ ਨੇ, ਮਸ਼ੂਮ ਲੋਕ ਆਉਂਦੇ ਨੇ, ਮਾਸੂਮ ਲੋਕ ਆਉਂਦੇ ਨੇ, ਇਹ ਆਪਣੇ ਆਪ ਕੋ ਕੁਰਬਾਨ ਕਰ ਰਹੇ ਨੇ, ਆਪਣੀਆਂ ਹਸਰਤਾਂ ਕੋ ਕੁਰਬਾਨ ਕਰ ਰਹੇ ਨੇ, ਆਪਣੀਆਂ ਖੁਆਇਸ਼ਾਂ ਕੋ ਕੁਰਬਾਨ ਕਰ ਰਹੇ ਨੇ, ਆਪਣੀ ਜਵਾਨੀ ਆਪਣੀ ਜ਼ਿੰਦਗੀ ਕੋ ਕੁਰਬਾਨ ਕਰ ਰਹੇ ਨੇ, ਤਾਂ ਕਿ ਮੇਰਾ ਭਰਾ, ਮੇਰਾ ਪੁੱਤਰ, ਮੇਰਾ ਪਿਓ, ਮੇਰੀ ਮਾਂ, ਮੇਰੀ ਧੀ, ਮੇਰੀ ਘਰਵਾਲੀ, ਮੇਰੀ ਭੈਣ ਸੋਹਣੀ ਜ਼ਿੰਦਗੀ ਜੀਵੇ, ਉਹ ਕੋਈ ਕਮੀ ਨਾ ਆਵੇ, ਉਹ ਕੋਈ ਇਵੇਂ ਮਿਹਣਾ ਨੱਚਾ ਦੇਵੇ ਜੋ ਤੇਰੇ ਸਿਰ ਦੇ ਉੱਤੇ ਚੁੰਨੀ ਚੰਗੀ ਨਹੀਂ, ਬਾਬਾ ਤੇਰਾ ਪਟਕਾ ਠੀਕ ਨਹੀਂ, ਪੁੱਤਰਾ ਤੇਰੇ ਪੈਰ ਦੀ ਚੱਪਲੀ ਕੋ ਨਹੀਂ, ਪੁੱਤਰਾ ਤੂੰ ਹੀ ਸਕੂਲ 'ਚ ਕਿਉਂ ਪੜ੍ਹਦਾ, ਉਹਦੀ ਖੁਆਇਸ਼ ਇਹ ਆਉਂਦੀ ਹੈ, ਉਹਦੀ ਹਸਰਤ ਇਹ ਆਉਂਦੀ ਹੈ, ਮੈਂ ਮਿੱਟੀ 'ਚ ਮਿੱਟੀ ਥੀ ਵਾਂ, ਮੈਂ ਖਾਕ 'ਚ ਖਾਕ ਥੀ ਵਾਂ, ਮੈਂ ਰੁੱਲ ਵਾਂ, ਮੈਂ ਪ੍ਰਦੇਸਾਂ 'ਚ ਗੱਲ ਵਾਂ, ਮੇਰੀ ਜ਼ਿੰਦਗੀ ਦੇ ਅਰਮਾਨ ਤਰੁੱਟ ਵਾਂ, ਰੇਜ਼ਾ ਰੇਜ਼ਾ ਥੀ ਵਾਂ, ਮੈਂ ਆਪਣੀ ਮਿੱਟੀ ਕਾ ਪਰੇ ਹਾਂ, ਆਪਣੇ ਲੋਕਾਂ ਕਾ ਪਰੇ ਹਾਂ, ਮਗਰ ਮੇਰੇ ਲੋਕ, ਮੇਰੇ ਭਰਾ, ਮੇਰਾ ਖਾਨਦਾਨ ਖੁਸ਼ ਰਹੇ, ਜ਼ਿੰਦਗੀ ਜੀਵੇ। ਵਾ ਤਸਾਂ ਦਾ ਵੀ ਹੱਕ ਬਣਦਾ ਜੋ ਅਸਾਂ ਉਹਨਾਂ ਪਰਦੇਸੀਆਂ ਦੇ ਉੱਤੇ ਕੋਈ ਵੀ ਖੁਆਇਸ਼ਾਂ ਨੱਚਾ ਰੱਖੂੰ ਜੋ ਬਾਬਾ ਵੱਲੇ ਤਾਂ ਮੈਡੋ ਵੱਡੀ ਗੱਡੀ ਆਣੇ ਚਾਰਜਿੰਗ ਵਾਲੀ, ਮੈਡੋ ਸੈਂਟ ਆਣੇ, ਮੈਡੋ ਘੜੀ ਆਣੇ, ਥੀ ਸਕਦਾ ਉਹ ਜ਼ਿੰਦਗੀ ਦੇ ਡੀਂ ਬਹੁ ਔਖੇ ਗੁਜ਼ਰੇਂਦਾ ਪਿਆ ਹੋਵੇ, ਉਹ ਮਜ਼ਦੂਰੀ ਕਰ ਕਰ ਆਪਣੇ ਹੱਥਾਂ 'ਤੇ ਛਾਲੇ ਕੀਤੀ ਬੈਠਾ ਹੋਵੇ, ਉਹ ਖੁਸ਼ੀਆਂ ਦੇ ਖਾਬ ਦੇਖ ਦੇਖ ਆਪਣੀ ਅੱਖੀਆਂ ਦੇ ਵਿੱਚ ਧੂੜ ਗੀਤੀ ਬੈਠਾ ਹੋਵੇ, ਉਹਦੇ ਵਾਲ ਮਿੱਠੀਆਂ ਮਿੱਠੀਆਂ ਹੋਵੇ, ਪਰਦੇਸਾਂ ਦੇ ਵਿੱਚ ਉਹਦੀ ਜ਼ਿੰਦਗੀ ਮੁੱਕ ਗਈ ਹੋਵੇ, ਲੇਕਿਨ ਹੱਕ ਬਣਦਾ ਕਿ ਤੁਸਾਂ ਵੀ ਉਹਨਾਂ ਲੋਕਾਂ ਦਾ ਜ਼ਰੂਰ ਖਿਆਲ ਰੱਖਾ ਕਰੋ। ਦੂ ਚਾਰ ਹਫ਼ਤਾ ਡਾਢੀ ਵਾਰਾਂ ਗੁਜ਼ਾਰ ਕੇ ਇਹ ਵਕਤ ਰਿਸਕ ਦੀ ਗੋਲ ਦੇ ਵਿੱਚ, ਦਾਣੇ ਪਾਣੀ ਦੀ ਗੋਲ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਕੀਤੇ ਪਰਦੇਸਾਂ ਤੋਂ ਟੁਰ ਪੈਂਦੇ ਨੇ। ਔਰ ਕਈ ਪਰਦੇਸੀ ਆਉਂਦੇ ਨੇ ਜਿਹੜੇ ਵਾਲਾ ਆਪਣੇ ਵਤਨਾਂ 'ਤੇ ਜੀਂਦੇ ਨਹੀਂ ਵੱਲਦੇ, ਜਿਹੜੇ ਆਪਣੇ ਮਾਂ ਪਿਓ ਦੇ ਕੀਤੇ ਖੁਸ਼ੀਆਂ ਦੇ ਨਾਲ ਤਾਂ ਵਹਿੰਦੇ ਹਨ ਮਗਰ ਕਦਾਂ ਵੱਲ ਨਹੀਂ ਸਕਦੇ। ਉਵੇਂ ਗੱਲ ਉਹ ਮੈਂ ਕੁਝ ਯਾਦ ਆ ਗਈ ਹੈ, ਰਣਵਾਲ ਦੇ ਕੱਲ੍ਹ ਨਾ ਪਰਸੋਂ ਇੱਕ ਫੋਤਗੀ ਥਈ ਹੈ ਜਿਹੜੀ ਇਰਾਕ ਦੇ ਵਿੱਚ ਥਈ ਹੈ, ਪਰਦੇਸ ਦੇ ਵਿੱਚ ਮਜ਼ਦੂਰੀ ਕਰਨ ਵਾਲਾ ਸੈਯਦ ਆਦਿਲ ਸ਼ਾਹ, ਆ ਸਾਰੇ ਸਾਦਾਤ ਬਰਾਦਰੀ ਦਾ ਆਈ ਵਹਿਗੀ ਆਈ ਮੁਸਫਰੀ ਕੀਤੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ, ਅੱਛੇ ਖਾਬਾਂ ਦੀ ਤਲਾਸ਼ ਦੇ ਵਿੱਚ, ਲੇਕਿਨ ਕਿਆ ਹੋਇਆ ਕਿ ਉੱਥਾਂ ਹੀ ਸਮ ਗਿਆ। ਅੱਜ ਉਹ ਉੱਥਾਂ ਸੁੱਤਾ ਵੀ ਹੈ, ਲੇਕਿਨ ਇੱਕ ਰੋਗ ਜ਼ਿੰਦਗੀ ਦਾ ਉਹਦੀ ਮਾਂ, ਉਹਦੇ ਘਰ ਵਾਲੇ, ਉਹਦੇ ਬਿਰਾ ਕਦਾਂ ਵੀ ਈਦਾ ਸੀ, ਉਹਨਾਂ ਦੀਆਂ ਤਾਂਗਾਂ ਉਸ ਨੇ ਬਿਰਾ ਹੁਣ ਘਰ ਵੜ ਸੀ, ਬਿਰਾ ਕੱਪੜੇ ਗਿਣ ਕੇ ਆ ਸੀ ਅਲਮਾਰੀ ਦੇ ਵਿੱਚ, ਉਹਦੇ ਖੜੇ ਹੋਏ ਕੱਪੜਾਂ ਦੇ ਅਰਮਾਨ ਉਹ ਖਾਨਦਾਨ ਜ਼ਰੂਰ ਝੇਲੇ ਸੀ, ਉਹ ਉਹਦੇ ਚੱਪਲੀਆਂ, ਉਹਦੇ ਕੱਪੜੇ, ਉਹਦੀਆਂ ਕਿਤਾਬਾਂ, ਉਹਦੀਆਂ ਯਾਦਾਂ ਖਾਬ ਬਣ ਕੇ ਉਹ ਘਰ ਦੇ ਵਿੱਚ ਰਹਿ ਰਹੇ ਸਨ। ਅਰਮਾਨ ਤਾਂ ਲੱਗਦਾ ਜਿਹੜਾ ਵੱਲੇ ਅਤੇ ਵੱਤ ਵੱਲੇ ਦੇ ਇਰਾਦੇ 'ਤੇ ਵੱਲ ਨਾ ਸਕੇ। ਸਾਡਾ ਇੱਕ ਨੌਜਵਾਨ ਹੈ ਗਰਾ ਬਲੋਚ ਦਾ, ਮੁਹੰਮਦ ਅਲੀ, ਜਿਹੜਾ ਦੁਬਈ ਤੋਂ ਹਸਰਤ ਗਿਣ ਕੇ ਗਿਆ ਕਿ ਵੈਸਾਂ ਅਤੇ ਉੱਥਾਂ ਮਜ਼ਦੂਰੀ ਕਰੇ ਸਾਂ, ਇੱਥੋਂ ਦੀ ਤਲਾਸ਼ ਕਾਂ ਉੱਥਾਂ ਦੀ ਹਲੇ ਪਹੁੰਚਾ, ਪਹਿਲੀ ਦੀਵਾਰ ਗੁਜ਼ਾਰੇ ਉਸ, ਦੂਜੀ ਦੀਵਾਰ ਥਈ, ਇੱਕ ਸਵੀਟਰ ਕਾਂ ਡਹਿ ਕੇ ਆਪਣੀ ਜ਼ਿੰਦਗੀ ਦੇ ਮੌਤ ਉੱਥੇ ਹੀ ਦਿੱਤੀ। ਸਹੀ ਜ਼ਿੰਦਗੀ ਮੌਤ ਦੀਆਂ ਮਾਨ ਅਤੇ ਜੇ ਥਾਂ ਡੇਵਣੀ ਏ ਉੱਥਾਂ ਵੱਤ ਪੰਧ ਕਿਆ ਕਸ਼ਾ ਲੈ ਕਿਆ, ਪੈਸੇ ਭਰ ਕੇ ਵੈਸੇ ਸਫ਼ਰ ਕਰੇ ਸੇ, ਤਕਲੀਫਾਂ ਲੈ ਚੈਸੇ, ਉੱਥੇ ਹੀ ਪਹੁੰਚ ਸੇ ਜਿੱਥਾਂ ਤੇ ਦਮ ਡੇਵਣਾ ਹੈ, ਜਿੱਥਾਂ ਤੇ ਰੂਹ ਡੇਵਣੀ ਏ। ਕੋਸ਼ਿਸ਼ ਕੀਤੀ ਕਰੋ ਜੋ ਇਹਨਾਂ ਲੋਕਾਂ ਦਾ ਜ਼ਰੂਰ ਖਿਆਲ ਰੱਖਾ ਕਰੋ, ਇਹ ਪਰਦੇਸੀ, ਇਹ ਮੁਸਾਫਿਰ ਸਾਡੇ ਘਰ ਦੇ ਵਿੱਚ ਇਵੇਂ ਸਮੇਂ 'ਚ ਜੋ ਅਸਲ ਅਸਾਸਾ ਇਹ ਆਉਂਦੇ ਨੇ, ਕਿਉਂ ਇਹਨਾਂ ਦਾ ਕੋਈ ਟਿਕਾਣਾ ਕੋਨੀ, ਕੋਈ ਵਕਤ ਕੋਨੀ, ਕੋਈ ਜ਼ਿੰਦਗੀ ਦੀ ਆਸ ਤਸ ਕੋਨੀ, ਬਸ ਆਏ ਕੁਝ ਦੀਵਾਰਾਂ ਯਾਰਾਂ ਦੋਸਤਾਂ ਦੇ ਨਾਲ ਗੁਜ਼ਾਰੀਆਂ, ਸੋਪਤਾਂ ਦੇ ਵਿੱਚ, ਚੱਕਰਾਂ ਦੇ ਵਿੱਚ, ਸ਼ੋਗਲਾਂ ਦੇ ਵਿੱਚ ਵੱਤ ਲੱਗੇ ਗਏ, ਤਾਂ ਕੁਝ ਗਾਲੀਆਂ ਕਹਿੰਗੇ ਵਾਲੇ ਅਸਾਂ ਵੀ ਜਜ਼ਬਾਤੀ ਥੀ ਕੇ ਕਰਦੇ ਹਾਂ ਅੱਛਾ, ਲੇਕਿਨ ਅਸਾਂ ਵੀ ਇਸੀ ਮਿੱਟੀ ਦੇ ਵਿੱਚੋਂ, ਅਸਾਂ ਵੀ ਇਸੀ ਲੋਕਾਂ ਦੇ ਵਿੱਚੋਂ ਆਪਣੇ ਆਪ ਕੁੜੀ ਠਹਿ ਆਪਣੀ ਜ਼ਿੰਦਗੀ ਨੂੰ
ਡਿੱਠਾ ਹੈ ਤਾਂ ਪ੍ਰੋਗਰਾਮ ਦਾ ਵੇਲਾ ਵੀ ਤੋੜ ਕੋਪੂ ਜਾਣ ਵਾਲਾ ਹੈ ਸਾਡੇ ਕੋਲ ਸਿਰਫ 3-4 ਮਿੰਟ ਹੀ ਅਤੇ ਇਹਦੇ ਵਿੱਚ ਸਤਾਰ ਜ਼ਖਮੀ ਦਾ ਜੇਕਰ ਕੋਈ ਗੀਤ ਅਗਰ ਸਾਡੇ ਕੋਲ ਹੈ ਪਿਆ ਤਾਂ ਵੱਧ ਸੁਣਨੇ ਹੈ।

0: ਕਰਦਾ ਤੈਨੂੰ ਅੱਲਾ।
1: ਸਹੀ ਸਾਡੇ ਪ੍ਰੋਗਰਾਮ ਕੋ ਵਹਿੰਦੇ ਵਹਿੰਦੇ ਵੇਲੇ ਪਸੰਦ ਕਰਦੇ ਪੈਨ ਗਰਾ ਕਹੂ ਤੂੰ ਨਿਮਤੁਲਾ ਰਮਜ਼ਾਨ ਸਿਆਲ ਮੁਲਾਜ਼ਮ ਦੁਕਾਨਦਾਰ ਕੋ ਸਲਾਮ ਲੈਂਦੇ ਪੈਨ, ਨਿਮਤੁਲਾ ਲਾਲਿਆ ਰਾਹੀਂ ਕੋਈ ਸਲਾਮ ਲੈਂਦੇ ਪੈਨ, ਅਤੇ ਸਾਦਿਕ ਅਲੀ ਛੀਨਾ ਸਾਹਿਬ ਕੋਈ ਸਲਾਮ ਲੈਂਦੇ ਪੈਨ ਦੇ ਆਦੇ ਪੈਨ। ਪ੍ਰੋਗਰਾਮ ਜੀ ਬਹੁਤ ਪਸੰਦ ਹੈ ਅਤੇ ਬੜਾ ਪਸੰਦ ਕੀਤਾ ਹੀ ਪਿਆ ਵੇ। ਪ੍ਰੋਗਰਾਮ ਦਾ ਵੇਲਾ ਤੋੜ ਕੋ ਪੁਜਾਣ ਵਾਲਾ ਹੈ। ਸਹੀ ਜਿੱਤ ਪੇਰ ਉਤ ਖੈਰ, ਦਮ ਦਮ ਦੀ ਖੈਰ, ਹਰ ਦਮ ਦੀ ਖੈਰ, ਔਰ ਦੁਆ ਹੈ ਕਿ ਅੱਲਾ ਪਾਕ ਅਮਨ ਅਲੀ ਈਦ ਕੋ ਖੁਸ਼ੀਆਂ ਦੇ ਨਾਲ, ਮੁਹੱਬਤਾਂ ਦੇ ਨਾਲ, ਮੇਲ ਮਿਲਾਪ ਦੇ ਨਾਲ, ਅਮਨ ਦੇ ਨਾਲ ਹਰ ਕਿਸੇ ਕੋ ਆਪਣੇ ਵਤਨਾਂ ਅਤੇ ਆਪਣੇ ਪਿਆਰਾਂ ਦੇ ਨਾਲ ਪਹੁੰਚਾਵੇ। ਔਰ ਜ਼ਿੰਦਗੀ ਦੇ ਵਿੱਚ ਅਗਰ ਕੋਈ ਸ਼ੈ ਕਰਨੀ ਹੈ ਤਾਂ ਆਪਣਾ ਕੋ ਵਕਤ ਦਿਓ, ਆਪਣਾ ਕੋ ਵਕਤ ਦੇਸੋ ਤਾਂ ਜ਼ਿੰਦਗੀ ਤੁਹਾਡੀ ਹਸੀਨ ਅਤੇ ਜ਼ਰੂਰ ਅੱਛੀ ਗੁਜ਼ਰਸੀ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੱਕ ਜ਼ਿੰਦਗੀ ਰਹੀ ਵਫਾ ਕੀਤੀ ਤਾਂ ਵਲਾ ਤੁਹਾਡੇ ਨਾਲ ਮੇਲ ਮੁਲਾਕਾਤ ਕਰੇ ਸੂੰ। ਔਰ ਇਹ ਦੁਆ ਦੇ ਨਾਲ ਕਿ ਮੇਰਾ ਮਾਲਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ, ਹਰ ਬੰਦੇ ਕੋ ਇਨਸਾਨ ਬਣਾ, ਇਨਸਾਨ ਇਨਸਾਨ ਦੇ ਕੰਮ ਆਵੇ, ਅਰਮਾਨ ਅਰਮਾਨ ਅਰਮਾਨ ਹੋਵੇ, ਅਰਮਾਨ ਅਰਮਾਨ ਦੇ ਕੰਮ ਆਵੇ, ਜੇ ਤਾਰਿਕ ਜਾਨ ਜਹਾਨ ਹੁਆ ਮੇਰੀ ਜਾਨ ਜਹਾਨ ਦੇ ਕੰਮ ਆਵੇ। ਅਤੌਲਾ ਬਲੋਚ ਕੋ ਅਗਲੇ ਪ੍ਰੋਗਰਾਮ ਤੱਕ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਜਾਜ਼ਤ ਦੇ ਸੋ। ਕਹਿੰਦੀ ਕਾਲ ਅਟੈਂਡ ਨਾ ਕਰ ਸਕੇ ਹੋ ਜਾਂ ਕਹਿੰਦਾ ਮੈਸੇਜ ਨਾ ਪੜ੍ਹ ਸਕੇ ਹੋ ਤਾਂ ਮਾਫ ਕਰੇ ਸੋ, ਅਤੇ ਇਨਸ਼ਾਅੱਲਾ ਅਗਲੀ ਮੁਲਾਕਾਤ ਤੱਕ ਹਯਾਤ ਬਾਕੀ, ਮੁਲਾਕਾਤ ਬਾਕੀ।